ਮੇ ਫਦਵਾ ਹਤਾ ਕੁੰ ਔਰ ਮੇ ਇਬਰੇ ਲਿਬ ਕਰਨ ਚੇ ਮੇ ਵਾਹ ਕਾ ਗੇ ਨੁਨੀ ਮੇ ਬੈ ਇਰਾ ਕਰਵਿਆ ਅੰਨ ਪ੍ਰੋਗਰਾਮ ਕੋ ਤੇ ਬੇਫੋਨ ਔਰ ਮੇ ਹਿੱਸਾ ਕੋ ਲਾਣਾ ਮੇ ਹਫਤਾ ਕੇ ਪ੍ਰੋਗਰਾਮ ਕੀ ਵਿਸ ਬੇਨ ਉਂਤਰੀ ਮੁਹਿੰਮ ਮਾਲੂਮ ਹਤਾ ਕੇ ਲਿਬ ਗੰਦੇ ਸ਼ਾਗਰ ਪ੍ਰੋਗਰਾਮ ਕਵੀ ਕਮ ਉਮੀਦ ਕਰਾਂ ਇਨਸ਼ਾ ਅੱਲਾਹ ਅੰਨ ਹਫਤਾ ਪ੍ਰੋਗਰਾਮ ਕਾ ਬੈਦਾਨੀ ਮੁਸਲਿਮ ਫਿਰਹਨੁ ਹਜਵੁਂ ਇਨਸਾਰ ਕਰਬਾਨ ਕਮ ਗੇ ਉਮੀਦ ਕਾ ਵਕਵੇ ਲਾਣਾ